ਮਨ ਕੋਲੇ ਜਦੋਂ ਸੀ ਲੌਂਗ ਏ ਬੁਡੋ ਨੂੰ ਸੋਨਾ ਬੁਡੋ ਸੰਜਾਨ ਸੋਚਨਾ ਲਾਗਾ ਛੋਮ ਸੋਚ ਜੀ ਲੇ ਜੋ ਮੁਖ ਮਿਸਾ ਮੁਖ ਛੀ ਲੋਂਗ ਗਾਂਗ ਮੈਨੂੰ ਇੱਕ ਮਸੈਲੇ ਨੀ ਨਾ